0: ਅਮਰੀਕਾ ਜਨਰਲ ਇੰਟੈਲੀਜੈਂਸ ਡਾਇਰੈਕਟਰ ਤੁਲਸੀ ਗਿਆਬਾਰਡ ਅਹੁਦੇ ਤੋਂ ਅਸਤੀਫਾ ਦੇ ਛੱਡੀ। ਫੈਬਰਵਰੀ 2025 ਮੇ ਨੈਸ਼ਨਲ ਇੰਟੈਲੀਜੈਂਸ ਡਾਇਰੈਕਟਰ ਤੌਰ ਮੁਕਰਰ ਥਿਅਲ ਤੁਲਸੀ ਗਿਆਬਾਰਡ 3 ਜੂਨ 2026 ਤੇ ਅਹੁਦੋ ਛੱਡੀ ਦੀ। ਅਮਰੀਕੀ ਮੀਡੀਆ ਮੁਜਬ ਤੁਲਸੀ ਗਿਆਬਾਰਡ ਈਰਾਨ ਜੰਗ ਬਾਬਤ ਟਰੰਪ ਇੰਤਜ਼ਾਮੀਆ ਖਾਂ ਅਲੱਗ ਮੌਕਫ ਰੱਖੰਦੀ ਹੋਈ। ਐਸਟੀਪੀ ਚੇਅਰਮੈਨ ਡਾਕਟਰ ਕਾਦਰ ਮੰਗਸੀ ਸੈਦ ਮਹਿਮੂਦ ਦੇ ਅਗਵਾ ਮੇ ਕਰਾਚੀ ਵਾਸੀ ਅਮਾਜ ਮਲਸ ਹੋਣ ਤੇ ਸ਼ੱਕ ਜ਼ਾਹਿਰ ਕਰ ਛੱਡਿਓ। ਡਾਕਟਰ ਕਾਦਰ ਮੰਗਸੀ ਕੇਟੀਐਨ ਨਿਊਜ਼ ਸਾਂ ਗਾਲਾਈਂਦੇ ਚਯੋ ਤਾਂ ਸੈਦ ਮਹਿਮੂਦ ਦੀ ਗਾਜ਼ੀਆਬੀ ਲਈ ਕੋਸ਼ਿਸ਼ ਵਠਣ ਦੀ ਬੁਨਿਆਦੀ ਜ਼ਿੰਮੇਵਾਰੀ ਸਿੰਧ ਹਕੂਮਤ ਜੀ ਆਹੇ। ਸੈਦ ਮਹਿਮੂਦ ਜੋ 2 ਮਹੀਨਾ ਪਹਿਰਿਆਂ ਦਿਲ ਜੋ ਬਾਈਪਾਸ ਥਿਓ ਆਹੇ ਤਾਂ ਜ਼ਿੰਦਗੀ ਖਤਰੋ ਆਹੇ। ਸੈਦ ਮਹਿਮੂਦ ਕੇ ਕੁਝ ਡੀਂਹਾਂ ਪਹਿਰਿਆਂ ਮੁਬੈਨਾ ਤੌਰ ਤੇ ਬਲੋਚਿਸਤਾਨ ਮਾਂ ਅਗਵਾ ਕਿਆ ਵਿਆ ਆਹੇ। ਕਰਪੁਰ ਵੇਝੋ ਕੋਠਾਣੇ ਜੋ ਗਲੋ ਕਪਿਲ ਲਾਸ਼ ਅਤੇ ਇਤਲਾਹ ਤੇ ਪੁਲਿਸ ਪਹੁੰਚੀ ਲਾਸ਼ ਹਸਪਤਾਲ ਮੁੰਤਕਲ ਕਰੋ। ਪੁਲਿਸ ਮੌਜ ਮਕਤੂਲ ਮੁਹੰਮਦ ਰਮਜ਼ਾਨ ਫੁਲਫੋਟੋ ਨੇਵੀ ਮੇ ਮੁਲਾਜ਼ਮ ਆਹੇ। ਵਾਕੇ ਬਾਬਤ ਵਧੀਕ ਜਾਂਚ ਕਰੋ ਪਿਆ। ਮੀਰਪੁਰ ਮਾਥੇਲੋ ਬਰਸਾਂ ਸਮੇਂ ਜਾ ਬਿਰਾਦਰੀ ਦੇ ਵਿੰਦਰਨ ਮੇ ਜਿਹੜੋ ਇੱਕ ਜਣੋ ਮਾਰਦੀ ਪਿਓ ਗੋਟ ਮੁਹੰਮਦ ਆਲਮ ਚਾਂਡਿਓ ਮੇ ਜ਼ਮੀਨ ਦੀ ਮਾਲਕੀ ਦਾ ਵਿਨੀਦੁਰ ਮੇ ਜਿਹੜੋ ਥਿਓ। ਲੱਠੀਓ ਸਰੋਟਾ ਲੱਗਣ ਸਭ ਅਕਬਰ ਸਮੇਂ ਜੋ ਕਤਲ ਥੀ ਵਿਆ। 8 ਜਣਾ ਜ਼ਖਮੀ ਥੀ ਪਿਆ। ਦੁਰਨ ਮੇ ਛਿਕਾਣ ਵਧੀ ਪਈ। ਆਏ ਖੈਬਰ ਵਰਸਾਂ ਔਰਤ ਜੋ ਰੋੜੀ ਕੈਨਾਲ ਮਾਂ ਲਾਸ਼ ਹੱਥ ਗੋਠਣ ਦੀ ਇਤਲਾਹ ਤੇ ਪੁਲਿਸ ਲਾਸ਼ ਹਸਪਤਾਲ ਮੁੰਤਕਲ ਕਰੋ। ਸੁਣਾਣਾ ਪ੍ਰਤੀ ਸਕੀ।
1: ਆਪ ਸੁਣ ਰਹੇ ਥੇ GAFM ਨੈਟਵਰਕ ਪਰ KTN ਨਿਊਜ਼।
2: जदीद मशीन जरिए चेकअप करायो होम्योपैथिक तरीका इलाज से शिफा हासिल करो। जी हाँ हाँ अवजे शहर सकरन में हाजी इनायत होम्योपैथिक क्लिनिक ते मशहूर मारूफ खानदानी तजुर्बेकार सीनियर लेक्चरर होम्योपैथिक डॉक्टर हारिस जावेद राजपूत साहब DHMS सिंध RHMP पाकिस्तान जनरल फिजिशियन माहिर अमराज मैदो जिगर की गर्माइश गुर्दे की पथरी सोज पुरानी खंग जुकाम दिल की तकलीफ अद मथे जो सूर अखियन की खारिश जोड़न जो सूर बुखार बारन जो देर सा हलन फालेज शुगर दिमागी कमजोरी खारिश नासूर खूनी बादी बवासीर इन सभी बीमारियों को कामयाब इलाज किया है। होम्योपैथिक डॉक्टर हारिस जावेद राजपूत साहब टाइम रोजानो सुबह 9 बजे का शाम 6 बजे तक बरोज जुम्मो 12 बजे तक एड्रेस हाजी इनायत होम्योपैथिक क्लिनिक स्टेशन रोड सकर वधिक मशवरे रबते 0327-9984-7063।
3: मुल्क में गर्मी की शदीद लहर जारी है जेका सेहत लाए खतरनाक थी सके थी। मेहरबानी करे एहतियाती उपाव वठो। बिना जरूरत जे घर खां बाहर न निकरो। बाहर निकरण वक्त कंध आई जिस्म के ढकियो। घणो पानी वापरायण जी आदत ठायो। ORS या निमकोल इस्तेमाल करियो। हल्का ढिलो आई हल्के रंगन वारो लिबास पायण के तरजीह दियो। ही पैगाम मुस्लिम हैंड्स NDO आई स्टार नेटवर्क जे तावुन सा आवाम जे आगाही लाए पेश कयो वयो।
4: पहेंजो शहर पहेंजो घर सकरण आई सकरण जो आवाज
5: GFM 90.8।

0: ਰਾਤ ਬਸ ਇਹੋ ਵਿਆਸੀ ਤੇ ਵਡੇਰੇ ਜਿਉ ਤੱਕ ਤੇ ਉੱਤੇ ਵਡੇਰੋ ਵੀ ਅਸਾਂ ਜੋ ਬਾ ਚੌਂਕੀਦਾਰ ਕਹਿੰਦੇ ਤਾਂ ਵਡੇਰੋ ਉੱਤੇ ਵੇਠੋ
1: ਘਣੀ ਕੋਲੀ ਲਗੀ ਤਾਂ ਬਾ
0: ਟ੍ਰੇ ਲਗੀ ਤੇ ਤੇ ਰਸਤੇ ਮੇ ਸਾਹ ਦਿਨ ਤੇ ਵਡੇਰਾ ਮਾਣੋਂ ਪਾਸ ਬਾਸਾਂ ਪਰ ਬੋਈ ਨਹੀਂ ਫੈਰ ਥੀ ਆ ਇਹਨੀ ਲਗੀ ਆ
1: ਕੇਰ ਤੇ ਪਿਸਟਲ ਸਾਫ ਥਿੰਦੋ ਆ ਕਦੀ ਤਾਂ ਬਦੂ
2: ਬਸ ਬਿਠੋ ਨਾ ਮੀਰਾਣੋ ਬਾਹਰੋਂ ਪਾਣ ਕੇ ਕੀ ਥਾ ਖਬਰ
0: ਕੇਸ ਦਾਖਲ ਅਚਾਨਕ ਹਾਦਸੋ ਥੀ ਰਿਹਾ ਦਲਾਲ ਖਾਨ ਨੇ ਤੇ ਕਰਾਈਂਦਾ
3: तुलवरसा वडेरे जे पुट था कतल थियल पोरिय जो केस पुलिस पारा लोड़न जो तैयारियों पुलिस पोरिय तजमल मेंबर ते गोली हलाइंदर वडेरे जे पुट बिलाल सरकी की गिरफ्तार न कयो पुलिस वाकये जी अणधुरी जांच करण बदरा वडेरे बिलाल सरकी जी वंकार भाण लगी पुलिस चौकीदार अजमल जे कतल के इतफाकी करार दई केस भी दाखिल करे छो मकतूल जे वारिसन चयो आहे त वडेरो बादशाह माण्हू आहे बस गोली हली वियसि नौजवान के टे गोलियूं लगियूं आहिनि बस इतफाक़ थी वियो आहे